0: ਪੈਰੀ ਬਣਾ ਮੰਮੀ ਜੀ
1: ਜਿਉਂਦਾ ਰਹੇ ਮੇਰਾ ਪੁੱਤ ਰੱਬ ਕਰਕੇ ਤੈਨੂੰ ਪਰੀਆਂ ਵਰਗੀ ਬੋਟੀ ਮਿਲੇ
0: ਅੱਛਾ ਮੰਮੀ ਜੀ
1: ਅੱਛਾ ਸੱਚ ਪਰੀਆਂ ਤੋਂ ਯਾਦ ਆਇਆ ਤੈਨੂੰ ਫੋਟੋ ਭੇਜੀ ਹੈ ਪਰੀ ਦੀ ਬਿਲਕੁਲ ਤੇਰੇ ਮਤਲਬ ਦੀ ਪਰੀ ਲੱਭੀ ਹੈ ਇਸ ਵਾਰੀ ਤੇਰੀ ਮਾਂ ਨੇ
0: ਮਾਂ ਪਹਿਲਾਂ ਲੱਭੀਆਂ ਪਰੀਆਂ ਬਾਅਦ ਚ ਤੁਹਾਨੂੰ ਆਪ ਹੀ ਚੰਗੀਆਂ ਲੱਗਣੋਂ ਹਟ ਜਾਂਦੀਆਂ
1: ਅੱਛਾ ਅੱਛਾ ਠੀਕ ਹੈ ਤੂੰ ਵਟਸਐਪ ਚੈੱਕ ਕਰਕੇ ਦੱਸੀ
0: ਓਕੇ ਮੰਮੀ
1: ਬਾਏ ਬਾਏ
0: ਬਾਏ ਬਾਏ ਮਾਂ